0: ਹੋਗੇ ਜੀ ਡੇਢ ਹਜ਼ਾਰ ਤਾਂ ਮਿਹਰਬਾਨੀ ਡੇਢ ਹਜ਼ਾਰ ਤੋਂ ਸ਼ੁਕਰੀਆ ਥੈਂਕ ਯੂ ਸਰ ਜੀ ਲਿਸਨ ਮਾਤਾ ਨਿਆਸ ਅਲੀ ਮੁਹੰਮਦ ਲਿਖੀਗੀ ਜੀ ਦਾ ਪ੍ਰੋਗਰਾਮ ਤਾਂ ਸੁਤਾ ਹਾਈ ਕਸਮੈਟਿਸ ਕੰਪਨੀ ਉਹਨਾਂ ਨੇ ਕਹੀ ਜੀ ਸਿਫਰ 336-85-097 ਬਾਨੀ ਮਾਤਾ ਕਾਲੂ ਕੀ ਅੰਖ ਲਈ ਚੀ ਦ ਮੇਦੀ ਬਿਮਾਰਾਂ ਦੀ ਜੀ ਦ ਮੇਦੀ ਦ ਪਾਰਾ ਦ ਮੇਦੀ ਤਸੂ ਤੇ ਰਗਟਾ ਮਸਲਾ ਦੇ ਠੀਕ ਛੁ ਜੀ ਨੋ ਦ ਮੇਦੀ ਦ ਪਾਰਾ ਤਸੂ ਦ ਲਾਈਪੋਜ਼ਾਈਮ ਦ ਮੇਦੀ ਸ਼ਰਬਤ ਇਸਤੇਮਾਲ ਕੀ ਠੀਕ ਛੁ ਜੀ ਅੰਖ ਲਈ ਚੀ ਆਗਾ ਦ ਮੇਦੀ ਬਿਮਾਰਾਂ ਦੀ ਜੀ ਨੋ ਤਸੂ ਦ ਮੇਦੀ ਦ ਪਾਰਾ ਦ ਲਾਈਪੋਜ਼ਾਈਮ ਸ਼ਰਬਤ ਇਸਤੇਮਾਲ ਕੀ ਜੀ ਕਿ ਤਸੂ ਤਾਂ ਦ ਟੈਨਸ਼ਨ ਡਿਪਰੈਸ਼ਨ ਯਾ ਦ ਐਂਗਜ਼ਾਇਟੀ ਮਸਲਾ ਦਾ ਨੋ ਤਸੂ ਦ ਜਿੰਕੋ ਪਾਸ ਦ ਵੀ ਇਸਤੇਮਾਲ ਹੋਈ ਬਦਨ ਕੀ ਦਰਦੁਨ ਦੀ ਦ ਪੈਨਜ਼ਾਈਮ ਗੋਲੀ ਇਸਤੇਮਾਲ ਹੋਈ ਕਿ ਤਸੂ ਪਦੀ ਪ੍ਰੋਗਰਾਮ ਕੀ ਜਮਾ ਸਰਾ ਖਬਰ ਹੀ ਕਹੂ ਜੀ ਜਮਾ ਸਰਾ ਖਬਰ ਕਵਲੇ ਦ ਪਾਰਾ ਜਮਾ ਦ ਸਟੂਡੀਓ ਦ ਲਾਈਫ ਕੋਲ ਨੰਬਰ ਜਾਨ ਸਰੂਲੀ ਕਹੀ ਜੀ ਪਦੀ ਨੰਬਰ ਮਾਨੇ ਮਾਤਾ ਦ ਮੇਦੀ ਮਰੀਜ਼ਾਨ ਕਾਲੂ ਕਹੀ ਯਾ ਕਮ ਦ ਟੈਨਸ਼ਨ ਡਿਪਰੈਸ਼ਨ ਯਾ ਦ ਐਂਗਜ਼ਾਇਟੀ ਬਿਮਾਰਾਂ ਦੀ ਜੀ ਨੋ ਤਸੂ ਮਾਤਾ ਦ ਟੈਨਸ਼ਨ ਡਿਪਰੈਸ਼ਨ ਦ ਐਂਗਜ਼ਾਇਟੀ ਚ ਕਮ ਬਿਮਾਰਾਂ ਦੀ ਅਗ ਖਲਕ ਮਾਤਾ ਕਾਲਾ ਮਿਲਾਓ ਕੀ ਯਾ ਦ ਚਾ ਬਦਨ ਕੀ ਦਰਦੁਨ ਦੀ ਨੋ ਤਸੂ ਦ ਪੈਨਜ਼ਾਈਮ ਗੋਲੇ ਇਸਤੇਮਾਲ ਕੀ ਠੀਕ ਛੁ ਜੀ ਤਸੂ ਬਾਕਾਇਦਾ ਤੋ ਗਵਾਨੀ ਪਦੀ ਨੰਬਰ ਮਾਨੇ ਚ ਕਮ ਦੇ ਅਗਾ ਮਾ ਸਰਾ ਖਬਰ ਕਵਲੇ ਜੀ ਓਕੇ ਜੀ ਡੇਢ ਹਜ਼ਾਰ ਤਾਂ ਮਿਹਰਬਾਨੀ ਡੇਢ ਹਜ਼ਾਰ ਤੋਂ ਸ਼ੁਕਰੀਆ ਥੈਂਕ ਯੂ ਸੋ ਵੈਰੀ ਮਚ ਜੀ ਲਿਸਨਰ ਮਾਤਾ ਨਿਆਸ ਅਲੀ ਮੁਹੰਮਦ ਲਿਖੀ ਜੀ ਖਗੋ ਦਰਨੋ ਕਦਰ ਮਨ ਅਵਰੀਦੁਨ ਕੋ ਨਨ ਸਬਾ ਦ ਮੇਦੀ ਮਸਲਾ ਡੇਢ ਹਜ਼ਾਰ ਦੇ ਜੀ ਜ਼ਬਾਰ ਬਾਰ ਤਾ ਉਸਤਾ ਦਾ ਖਬਰ ਕੋ ਮਾ ਚਿ ਦ ਮੇਦੀ ਦ ਪਾਰਾ ਕਿ ਤਾਸੂ ਅੰਗਰੇਜ਼ੀ ਗੋਲੀ ਦ ਤੀਰੁ ਦ੍ਰਿਵ ਕਾਲੁਨਾ ਯਾ ਦ ਤੀਰੁ ਪਿੰਜੂ ਕਾਲੁਨਾ ਔ ਦ ਲਸੁ ਕਾਲੁਨਾ ਮੁਸਲਸਲ ਦ ਮੇਦੀ ਗੋਲੀ ਇਸਤੇਮਾਲ ਹੋਈ ਔ ਨਨ ਹਮ ਤਾਸੂ ਤਾ ਦ ਮੇਦੀ ਮਸਲਾ ਦ ਕਨਾ ਨੋ ਦਾ ਖਬਰ ਜ਼ਾਨ ਸਰ ਯਾਦ ਦੋ ਲਰੀ ਕਿ ਤਾਸੂ ਟੂਲ ਉਮਰ ਹਮ ਦ ਮੇਦੀ ਗੋਲੀ ਇਸਤੇਮਾਲ ਕਈ ਨੋ ਬਿਆ ਵਾ ਹਮ ਚਿਕਮ ਦੇ ਅਗਾ ਤਾਸੂ ਤਾ ਦ ਮੇਦੀ ਮਸਲਾ ਵੀ ਜ਼ਕਾ ਚੇ ਲਾਈਪੋਜ਼ਾਈਮ ਚਿਕਮ ਸ਼ਰਬਤ ਦੇ ਨੋ ਦਾ ਦ ਜਰਮਨੀ ਦਵਈ ਦਾ ਬਤਾਸੂ ਟੂਲ ਉਮਰ ਨਾ ਇਸਤੇਮਾਲ ਹੋਈ ਬਲਕਿ ਸਵਖ ਦ ਪਾਰ ਤਾਸੂ ਇਸਤੇਮਾਲ ਕਈ ਬਲਕਿ ਤਾਸੂ ਲਾਈਪੋਜ਼ਾਈਮ ਟੂਲ ਉਮਰ ਮੇ ਇਸਤੇਮਾਲ ਹੋਈ ਕਨਾ ਨੁਸਤਾਸੂ ਮੈਦਾ ਬਟੀ ਕੁਈ ਲਕਾ ਦਾ ਅੰਗਰੇਜ਼ੀ ਗੋਲੋ ਕਿ ਦਾ ਕਾ ਦੇ ਚਗਾ ਸਤਾ ਬਦਨ ਕੇ ਚਕਮ ਦੇ ਸ਼ਲ ਬਿਮਾਰੀ ਨੋ ਰੇ ਪੈਦਾ ਕਈ ਔ ਦ ਯੋ ਗੋਲੀ ਚ ਤਵਾ ਚੇ ਨੋ ਦਾ ਅਗੀ ਸਰ ਮੈਦਾ ਨਸ਼ਸ਼ੀ ਖੋ ਸਵਖ ਬਾਦ ਚਕਮ ਦੇ ਬੇਤਾ ਤਾ ਦ ਮੈਦੀ ਮਸਲਵੀ ਨੋ ਜ਼ਕਾ ਦ ਤਮੰਗ ਵਾਯੂ ਚ ਤਾਸੂ ਕੋਸ਼ਿਸ਼ ਕਈ ਚ ਟੂਲ ਉਮਰੀ ਇਲਾਜ ਕਈ ਨੋ ਦ ਮੈਦੀ ਦ ਪਾਰ ਦ ਲਾਈਪੋਜ਼ਾਈਮ ਸ਼ਰਬਤ ਇਸਤੇਮਾਲ ਹੋਈ ਨੋ ਦਾ ਦ ਜਰਮਨੀ ਦਵਈ ਦ ਕਤਾਸੂ ਫਾਇਦਾ ਨਾ ਦਰ ਕਈ ਨੋ ਤਾਸੂ ਨੁਕਸਾਨ ਬਿਲਕੁਲ ਨਾ ਦਰ ਕਈ ਅੰਗਰੇਜ਼ੀ ਗੋਲੀ ਖੁਚ ਇਸਤੇਮਾਲੇ ਮੈਦਾ ਬਦਲਾ ਅਲਾ ਖਰਾਬੀ ਗਿਜ਼ਕ ਅੰਗਰੇਜ਼ੀ ਗੋਲੀ ਤਰਖੀ ਦੀ ਟੂਲ ਟੂਲ ਟੂਲ ਖਲੇ ਚਕਮ ਨੇ ਤਾਸੂ ਪਦਾ ਅੰਗਰੇਜ਼ੀ ਗੋਲੋ ਬਾਨੇ ਮੁਬਤਲਾ ਜੀ ਯੋ ਕਸਤੇਮਾ ਦਾ ਸਜ਼ਾਨ ਖੁਈ ਚਾਗੋ ਚਰ ਜ਼ਦ ਅੰਗਰੇਜ਼ੀ ਗੋਲੋ ਸਰ ਟਿਕ ਸ਼ੁਮਾ ਯਾ ਜ਼ਮਾ ਮੈਦਾ ਟਿਕ ਸ਼ੁਨਾ ਨੁਸਤਾਸੂ ਪਾ ਅਸਾਨ ਬਾਨੇ ਦੁਮਰਾ ਦ ਮੈਦੀ ਮਸਲਨ ਖਦਮੀ ਗੀ ਜੀ ਮੰਗ ਅਲਹਮਦੁਲਿਲਾ ਚਕਮ ਲਈ ਪੋਜ਼ਾਮ ਸ਼ਰਬਤ ਜੋੜ ਕਣੇ ਦੇ ਪਦੀ ਕਿ ਦ ਜਰਮਨੀ ਮੰਗ ਅਤਲਸ ਦਵਾਯਾਨ ਇਸਤੇਮਾਲ ਕਰੀ ਟਿਕ ਸ਼ੁਜੀ ਅਤਲਸ ਦਵਾਯਾਨ ਚਕਮ ਮੰਗ ਪਦੀ ਲਈ ਪੋਜ਼ਾਮ ਕੇ ਇਸਤੇਮਾਲ ਕਰੀ ਦੀ ਜੀ ਨੋ ਦਾ ਸਤਾਸੂ ਦ ਮੇਦੀ ਯੋ ਬੁਨਿਆਦੀ ਇਲਾਜ ਦੇ ਜੀ ਲਕਾ ਲਾਈਪੋਜ਼ਾਈਮ ਚਿਕਮ ਦੇ ਅਗਾ ਯੋ ਬੁਨਿਆਦੀ ਇਲਾਜ ਦੇ ਦਾਨੇ ਚ ਮਿਸਾਲ ਤਾਸੂ ਬੇ ਟੂਲ ਉਮਰ ਇਸਤੇਮਾਲ ਹੋਈ ਦੁੱਧ ਵਕਾਲ ਬੇ ਇਸਤੇਮਾਲ ਹੋਈ ਦਰੇ ਦਰੇ ਕਾਲ ਨਾ ਦਦੀ ਸਰ ਬਸ ਤਾਸੂ ਮੇਦਾ ਟਿੱਕੀ ਗੀ ਜੀ ਤਾ ਜੀ ਲਾਈਪੋਜ਼ਾਈਮ ਸ਼ਰਬਤ ਦਰੀ ਉਰਜ਼ ਇਸਤੇਮਾਲ ਕੀ ਕਨਾ ਪਰ ਦਰੀ ਉਰਜ਼ ਕੀ ਬਤਾ ਤਵਾਜ਼ੇ ਹਫਰ ਕੁਸ਼ੀ ਮੇਦਾ ਬਦੀ ਬਿਲਕੁਲ ਸਪਕ ਸ਼ੀ ਬਿਲਕੁਲ ਨਾਜਵੰਦੇ ਬਸ਼ੀ ਲਕਾ ਦਾ ਮਾ ਤਾਸੇ ਖਲ ਗਮ ਕਤਲੀ ਅਗਾ ਹੋਈ ਚੀ ਨਾ ਮਾ ਲਾਈਪੋਜ਼ਾਈਮ ਸ਼ਰਬਤ ਦਰੀ ਉਰਜ਼ ਇਸਤੇਮਾਲ ਕੋ ਲਸੁ ਕਾਲ ਨਾ ਮਾ ਤਦ ਮੇਦੀ ਮਸਲਾ ਵਜ਼ ਪਲਸੁ ਕਾਲ ਕੀ ਮਾ ਦੁਮਰਾ ਆਰਾਮ ਮਾ ਤਨ ਦੇ ਮਿਲਾਉ ਸ਼ੋ ਲਕਾ ਸੰਗ ਚੀ ਦੇ ਦਰੀ ਉਰਜ਼ ਕੀ ਮਾ ਤਾ ਲਾਈਪੋਜ਼ਾਈਮ ਆਰਾਮ ਰਾ ਕੜੇ ਦੇ ਨੋ ਲਾਈਪੋਜ਼ਾਈਮ ਦਾ ਯੋ ਬ੍ਰੈਂਡ ਦੇ ਜੀ ਔ ਅਲਹਮਦੁਲਿਲਾ ਪਦੀ ਮਾ ਨੇ ਮੁੰਗ ਅਡੇ ਰਲੂਏ ਖਵਾਰੀ ਕੜੇ ਦਾ ਰਬੀ ਜ਼ੁਲ ਜਲਾਲ ਦਾ ਡੇ ਰਖਸਤਾ ਫਾਰਮੂਲੇ ਤਿਆਰ ਕੜੇ ਦਾ ਕਤਾ ਸੁਦ ਕਨੂਨੋ ਕਨੂਨੋ ਰਾਈ ਸੀ ਦ ਮੇਦੀ ਬਿਮਾਰਾਂ ਨੀ ਯਾ ਦ ਟੈਨਸ਼ਨ ਬਿਮਾਰਾਂ ਨੇ ਉਤਾਸੂ ਚਕਮ ਦੇ ਅਗਾ ਦਵਾਈਆਂ ਨੜੀ ਰਿ ਇਸਤੇਮਾਲ ਹੋਈ ਖੁਟੀ ਕੀ ਗਈ ਨਾ ਗੁਰੂ ਜੀ ਇਨਸਾਨ ਚੀ ਦ ਮੁਸ਼ਕਿਲਾਂ ਤੋਂ ਨਰਾਤੀ ਸੀ ਨੂੰ ਅੱਲਾ ਤਾਲਾ ਵਾਲਾ ਕਾਮਯਾਬੀ ਵਰਗੇ ਠੀਕ ਛੁਜੀ ਨੋ ਦੀ ਮਤਲਬ ਦਾ ਦੇ ਚਿੰਨਨ ਚਿਕਮ ਦੇ ਅਗਾ ਤਾਸੂ ਕਦਾ ਪ੍ਰੋਗਰਾਮ ਮਾਉਰੀਦਲੂ ਨੋ ਦੀ ਮਤਲਬ ਦਾ ਦੇ ਚੀ ਅੱਲਾ ਤਾਲਾ ਤਾਸੂ ਤੇ ਵਲਾ ਰਸੀਦ ਅਕੜਲਾ ਬਾਕੀ ਚਿਕਮ ਦੇ ਪਦੀ ਲਾਰਾ ਮਾਨੇ ਤੰਗ ਅਨ ਤੱਕ ਚਿਕਮ ਦੇ ਅਗਸਤਾ ਸੁਕਾ ਦੇ ਮਤਲਬ ਮੰਗਾ ਦ ਰੇਡੀਓ ਦਲਾਰੀ ਸਮੰਗ ਦਾ ਪ੍ਰੋਗਰਾਮ ਮਕਸਦ ਦਾ ਦੇ ਚਮੰਗ ਸਾਸੂ ਦੇ ਵਗੁਨ ਤਦਾਵਾ ਜ਼ਰੂਰ ਸੁਕ ਤਾਸੂ ਦ ਮੇਦੀ ਨਡੀਰ ਜ਼ਿਆ ਤੰਗ ਔ ਦ ਮੇਦੀ ਇਲਾਜ ਸਾ ਸੁਨ ਕੀ ਗਿਨੋ ਅੰਗਰੇਜ਼ੀ ਡਾਕਟਰ ਅਨੁਸਾਰ ਦ ਮੇਦੀ ਇਲਾਜ ਖਤਮ ਸ਼ਵੇ ਦੇ ਨ ਤਾਸੂ ਦ ਲਾਈਪੋਜ਼ਾਈਮ ਸ਼ਰਬਤ ਇਸਤੇਮਾਲ ਕਈ ਕਨੀ ਨੋ ਤਾਸੂ ਦ ਟੈਨਸ਼ਨ ਡਿਪਰੈਸ਼ਨ ਔ ਦ ਐਂਗਜ਼ਾਇਟੀ ਦ ਪਾਰਾ ਦ ਜਿੰਕੋ ਪਾਸ ਦ ਵੀ ਇਸਤੇਮਾਲ ਕਈ ਦ ਦਰਦੁਨ ਦ ਪਾਰਾ ਦ ਪੈਨਜ਼ਾਈਮ ਗੋਲੇ ਇਸਤੇਮਾਲ ਕਈ ਨੋ ਇਨਸ਼ਾਅੱਲਾ ਸਾਸੂ ਬਈ ਪ੍ਰੋਪਰ ਇਲਾਜ ਹੋ ਜੀ ਨੋ ਦ ਰੇਡੀਓ ਦਲਾਰੀ ਸਮੰਗ ਦ ਪ੍ਰੋਗਰਾਮ ਮਕਸਦ ਦਾ ਦੇ ਜਮੁੰਗ ਸਾਸੂ ਗੁਗੁਨ ਤਾਵਾਜ਼ ਜ਼ਰੂਰ ਸੋ ਬਾਕੀ ਡਿਪੈਂਡ ਪਤਾ ਸਵਾ ਨੇ ਕਈ ਚਿਹਰਾ ਮਿਸਾਲ ਤਾਸੂ ਇਸਤੇਮਾਲ ਹੋਈ ਜਾਂ ਨਹੀਂ ਇਸਤੇਮਾਲ ਹੋਈ ਪੋਹ ਹਾਉ ਸਮਝਦਾਰ ਖਲਕ ਚਿਕਮ ਦੇ ਅਗਰ ਜ਼ਮੰਗ ਲਾਈਪੋਜ਼ਾਈਮ ਇਸਤੇਮਾਲੀ ਹਮ ਔਰ ਦ ਦਿਨ ਅਲਾਵਾ ਚਿਕਮ ਦੇ ਡੀਰ ਖਲਕ ਦਾ ਸਿੱਧੀ ਚਾਗੀ ਜ਼ਮੰਗ ਲਾਈਪੋਜ਼ਾਈਮ ਡੀਰ ਜ਼ਿਆਦ ਇਸਤੇਮਾਲ ਕਰੇ ਹਮ ਦੇ ਔਰ ਫਾਇਦਾ ਵਰਤਾ ਹਮ ਮਿਲਾਉ ਸ਼ਵੇਦਾ ਤਾਸੂ ਕੇ ਦਾਸ ਖਲਕ ਚਾਚੇ ਲਾਈਪੋਜ਼ਾਈਮ ਇਸਤੇਮਾਲ ਕਰੇ ਦ ਮੇਦੀ ਦ ਪਾਰਾ ਚਾਚੇ ਜਿੰਕੋ ਪਾਸ ਦ ਟੈਨਸ਼ਨ ਡਿਪਰੈਸ਼ਨ ਦ ਐਂਗਜ਼ਾਇਟੀ ਦ ਪਾਰਾ ਇਸਤੇਮਾਲ ਕਰੇ ਦੇ ਚਾਚੇ ਦ ਦਰਦੁਨ ਦ ਪਾਰਾ ਦ ਪੈਨਜ਼ਾਈਮ ਗੋਲੀ ਇਸਤੇਮਾਲ ਕਰੀ ਦੀ ਨੋ ਤਾਸੂ ਪਦੀ ਨੰਬਰ ਮਾਨੇ ਮਾਤਾ ਕਾਲੂ ਕਈ ਸਿਫਰ 336 88 پچسی زیرو ستانے بانی ستاسو لائف کال منگتا را روان دی جی مدنیاس علی مومند ویلے کی اما نیڈیو کرکتا سوری خوگو درنو قدر من آوریدن کو دا وختو دا پارا تاسو دا ہائی کاسمین دا کمنی شیمپو او تیل استعمال ہوئی دا بدن دا دردون دا پارا دا پینزائم گولے استعمال ہوئی. اسلام علیکم. اسلام علیکم. ہلو. اوکے جی ڈیرا میرا بانی ڈیرا شکریہ جی کال لانا کر شو جی تاسو پدی نمبر بانی کال کو لیشی 0-336-85-097 بانی تاسو لائف کال کو لیشی جی 0-315-693-594-7 بانی تاسو کال کو لیشی جی دا ٹینشن ڈپریشن دا اینزائٹی دا پارا تاسو دا جنکو پاس دا وی استعمال ہوئی ٹھیک شو جی دا دن علاوہ دا میدی دا پارا تاسو دا لائپوزائم شربت استعمال ہوئی کم خلکم چې کم دے آغاز زمنگ لائپوزائم چا استعمال کرے دے رزلٹ در کرے دے یا تاسو دا میدی بیماران او معلومات کوئی نو بدے نمبر بانی کالو کئی 0-336-85-097 یعنی 0-386-85-097 بانی تاسو لائف کال کولی شئ ٹھیک شو جی دا زما د دې پروگرام د لائف کال نمبر دی صحیح شو جی خوږو او درنو قدر من اوریدونکو ماته نیاس علی محمد ویلې کیږي جی دا پروگرام تاسو ته ہائی کاسٹ میڈیس کمپنی وړاندې کوي. راځي جی پہلنے کالر ګورو جی چې بل کالر منګه سره سوک پہلا نازیو سویل غواړي 0-315-893-5790 باندې زما سره خبرې کولی شئ جی اوریدونکو دا نن سبا چې کم دی دا چې کم د ټینشن ډپریشن یا د انگزایټی بیماران دي نو دې ته د پینک اټیک مسله چې کم دی هغه ډېره زیاته ده. اکثر خلک وایي که نه په ما باندې یاره ډایرک شروع شي په ما باندې ګبراهټ ډایرک شروع شي او زه یم چې لکه مړ کېږم اوس مړ کېږم او بیا مړ کېږم دې ته پینک اټیک ویلې کېږي جی. دا پینک اټیک چې کم دی نن سبا ډېر زیات دی نو په دې کې زمونږ جنکو پاس ډېر ښایسته کار کوي. السلام علیکم.
1: وعلیکم السلام و رحمت اللہ وبرکاتہ.
0: مرن چلو جی الحمد للہ مشرف خیر علی استڑے مش سوک خبر کی دے کم دینا
1: زہ بختنور خبر کی کون کرک نہ زہ دیر بعد دیر سے بعد تو سر مو بیا مل کو تو
0: ہاں بدا شی شی کنا جتا سو دیر مد بعد کالو کہ نو بختنور سے بے زمنگم دسہن نہ وتلی زک چ خلق ڈیری او زیا ما
1: زہ جو تا خبر دو ہچ پروگرام دے بن کڑی دی مو رو جو سجا نہ لگا ولا
0: نہ نہ من خو پروگرام نہ خو زما تقریبا دا دے پکڑا کڑو باندې کال برابری کی چھ دا خیر سر پروگرام شروع دے
1: بس خبر دے رتر جو می من گم نہ بیا بیان مر ور زرا گنا دا مت اندازہ ولا گدا مو چھ دا ہو می روز دا پروگرام نہ شروع کی
0: سنگ ای طبیعت دے سنگ دے
1: دیر زبردست سالا دا روسی
0: ماشاءاللہ زما پروگرام دے واڑ دے سپو ہا شوی زما گدا ہائی کپ نہیں پاڑا بانی دے لئی پوزائم شربت دے می دے چھ کم جوڑ کڑے دے جن کو پاس دا ٹینشن دا وی دردن دا پار پینزائم گولی سپو ہا شوی کنا
1: بالکل پوچھ لو بس خدام بہن نور رہے تھے واجب میں مجھے چاہ رفتہ دے سرا اکڑا موئی چے سرو سرا میں رفتہ ہوں سلام کروں موئی کو گنا
0: جزاک اللہ جو اندے اسے خوش آلہ اسے خا خا خا نو سنگ لکا کور کی دا میدی بیماران شتا کنا بیواران نشتا دے
1: یار شکر الحمدللہ ظاہری ہو نشتا دا اللہ دائنو کی زکا چے وزا شاہ برن نوخ بس کے چین بمرون دے ہوتا دا پچار دی جدا شاہ مال کی تو لسی کے ہوتا ہو غنشتا دا
0: جی جی بالکل صحیح خبر ہے کھلی خبر ہے بس اللہ دی انہیں کی چھبی مارانی نن سبا میدی مسئلہ ڈیرا زیادہ دل کپا ار کور کی میدی مریض دے نو منگا ٹول اور ادن کو تدا وائی چھ میدی مریض پانگریزی گولو کٹی کی دلے نو دنن ندرے کال او پینزا کال اوڑان دے بٹک شو بہتر خبر داد چھتا سلائی پوزائم شربت استعمال کئی
1: بس انگریزی کا وہی جیسے تو چھو تر اپنا بلے ٹھیک ہے بلتا رہے پھر وہ بلا بیماری دے کے فائدہ کہیں کہ نہ خبر جو ہے تو دتا ہوں دا کنا
0: دا خبر دا خبر دا خوبنگ اور دن کو توائی بل زمنگ چکم دا شربت تے نو دا پیور دا جرمنی دوایان سر منگ تیار کرے دے پدی کی دا جرمنی تلز دوایانی دا میدی دا گیس دا پارا دا قبض دا پارا دا میدی دا زخم دا پارا دا درد دا پارا دا میدی دا بوج دا پارا نو پدی ٹولو کہ الحمدللہ لائی پوزائم شربت کار کئی پوشوی
1: بس سالا دے کمیاب کا لا دے کمیاب کو سر مو آواز تے سوک وروی دا برما په حق کې مونږ چې لسکي الله پاک نه پلو کې کښ نه وي کنه نه نه وي
0: ټول مثال الله پاک نه ګرمي ډیره زیاته ده کنه
1: ګرمي زیاته ده فصل دا مونږ چې الله نه برما حجت ته چې الله موږ حجت پورا کړي
0: امين
1: څومره مو ولې څو ستار څو څومره ټیم ولر ټول تاسو دوه سلام چې څوک نه आवाज وري وټولو مینوالو ته مې دوه سلام دا غوري کوس نه زیاته چې دا برما په حق کې مونږ چې دوه برکت نه پلو کی پار کور کې صدقه او کی نه پلو کی
0: انشاءالله انشاءالله جزاک الله ډیره زیاته مهرباني او ډیره زیاته شکریا خوشاله اوسه خان ثانک یو سر مجي الله حافظ ډیره زیاته مهرباني ډیره خپل خبرو کې غنن چې کم دی هغه باران نشته دی ګرمي ډیره زیاته ده نن خوري زی اوړي راوړي او دعا بدا کو چې لک سنت د خیر او د رحمت باران شي چې لک معمولی دا موسم خوشي البته دا د بادرو میاشت نه پدی بادرو میاشت کې چې کم دی هغه ګرمي خامخا وی زیاته زړه دی چې کم دی هغه سوی د بادرو کې چې کم دی هغه سپیلی ونی کیږي کنه نو یقینا چې دی کې سپیلی ونی کیږي خډره د ګرمي میاشت جی حال بل ملګری ګورما چې زما سره څوک پلان نازیو سویل غواړي 0 3 او 5 15 0 زمونږ لای پوزایم شربت شاټ شو نن مو اډیل ورکړی دی انشاءالله سبب بنو تر سیخه السلام علیکم وعلیکم
2: السلام
0: جی سو خبرې کې د کم دینا
2: نومان
0: څنګه طبیعت څنګه دی
2: خیریت
0: دی جی پروګرام اوري نومانا پروگرام اوری خا خا خا دادا تو اے نومان چھ ڈیری مودی نہ پروگرام اوری کوس اس تے ریڈیو ٹیون کرے دے اس میں
2: کرو
0: دے فرسٹ ٹائم باندے پروگرام اوری دلو
2: ہاں
0: وہ زندہ باد فرسٹ ٹائم زمنگا پروگرام اوری دلو نومان سما پ خبر مانے پوئے گی کہ نہ پوئے گی
2: ہاں
0: پوئے گا خا خا ز سمیل غواڑما
2: پروگرام دے
0: فیس دا خاجی مہربانی شکریہ نومان دار تو اے چیر کا سنگ کور کے لگا زمنگ پروڈکٹ استعمالی کی گنے استعمالی کی ہائی کب نہیں والا
2: والے
0: یہ اور استان پر کئی ہاں لائپوزائم شربت استعمال ہوئی ہاں ہاں ہاں ماشاءاللہ نو سنگ سوئی چ میدے ٹکشوی دا کنا میدے نے دا ٹکشوی زندہ باد زندہ باد گونا خبر اور کور کے بتوائے کنا دا زنانے چی کم نے کنا ددی پدی خلی مانے دا خبر ډیر زیات زر خوری گی کنا لگا ددی دا میر ډیر تیز زدا کنا نو ورتوائے چی لگا کلی چم گاون کی خپل خپلوان او رشتہ دارو ته ټول دا زمنګل ہائی کپ نه دا پروڈکٹ او پیغام ور کوئی دا سکن پالش دا شیمپو دا لیپوزائم دا جنگو پاس دا پنزائم گولو سی دا
2: جی
0: خوشاله اوسه جزاک الله لوی سره شیخانو مانا اوکے دیجی سندر خو مونږ پروگرام کې نه پلی کوو کنه خو شي اوکے ډیره مهرباني شکریہ تھینک یو سو مچ جی مونږ پروگرام کې سندر نه پلی کوو جی ډیره مهرباني ډیره شکریہ بل ملګری پلان کوم چې زما سره سوق پلان نازیو سویل غواړي 0 3 3 6 8 85 97 السلام علیکم وعلیکم
3: السلام
0: جی سو خبر کې رقم دینا ریڈیو بند کیا آواز لگ معمولی رست راضی یو شل دیر سیکنڈ لیٹ راضی تمام سر پہ فون خبر ہے رست بپر رست آواز راشی نہ نہ نمبر نہ ملاؤ الت ریڈیو بانے آواز رست راضی جی خور سو خبر کے کم دینا پروگرام نہ پس مات نہ ہوئی تو سیریس سیریس پروگرام کے منگتا تھا کال نہ کوئی منگوائے چاسے نہ سو تو بیزت ہی تو سوائے سمی کی مات ہوئی چاسے نیچے بیزت میں خبر ہے رشتے آنے چلے زدا سے پروگرام کو کہنا سے گپ لگائی میڈیکل پروگرام دے ڈیر سوپر پروگرام بھی کہنا میڈیکل اس پتی ہاں درس کو بل لوالی نو بے لگا بدا کہنا کہ سوے
3: نہ
0: گپت لگئی جیسے صحیح خبر ہے طبیعت دکھا گا نا
3: تو اس دا اس کو پروگرام کے دے ہویا چے لکائے او انڈے والا سیم پچھے دا آئیس پی میں دو مہر کو پریوالا روڑے وقت تو تمہیں چار دے سیم تو چے دا سائی دو
0: گور زما خبر ہو زمون چې کم نه کیراٹین والا شیمپو دے کنا کوپرے او پودینے والا کنا نو دا اصل کی دا سر خشکی ختم ای دا خشکی دا پار دے کیراٹین نو وختو خوراک دے صحیح دا انڈے والا چې کم شیمپو دے کنا دا سیدا چې لکه مثال دا چا وخت کمزوری دی ماتی گی غرزی گی صحیح شو نو دا اخی دا پار دے او زمونگا دا شیمپو سرا زمونگا تیل چې کم دے کنا دا ډیر بنیادی سیز دے زکا چې دا دې سرا ورکوټه بوتل لین او هغه دا وختو دا وای دا پوښوی جرمن بوسٹر دے اچ دی غٹ بوتل کے واچے مکس کینو انشاءاللہ غی سر بڑے گزارے کی گی ستا سخا
3: مغس فیما دیر دا پکے دیر شیمپو میں استعمال کرے تو کریم ماشاءاللہ استعمال آن دیر ہوتا ہے چھے دیکھ اپنی ہوئے غوان دے مو کریم دیر مشغول کر مو مہ دام رہا رو پا چھے سخا دیے ناو پیلا جو پستاڑی ہوں ریجے نا مہ کے میں دا کریم شوری کری ہو دا انار والا سا سواس شال ماشاءاللہ دیر فارک میں مندرہ چھے سوک میں مہینے آر چاہتا شایاں آر سڑائے رو گوڑی
0: ماشاء الله دانی د لخت میکړی دی
3: دانی دغونه اوس په حال لښ کې باندې دغونه ستاسو کې هوغه نشته په
0: ها ها داغونه به ختمیږي. داسې ګوره داغونه چې کم دی دا د دانونه پاتې شي هغه داسې وي چې لکه داغ ډېر په مشکله باندې ختمیږي. زمونږ کریم پرېږدم فیسواس سره او ته مساج کوه مساج نو انشاءالله کوم دي کې داغونه دي دا لږ داسې
3: مګر کریم خو ما سره دمره مخصم یم چې کریم شي پرېږدم په لګوای خو دا نیکو فیسواس چې دا ډېر مزدور دی دونو پر دا بل تور مې روښانه خو دې دا صفان نر کول بیا مې هغه پرېږده ول به مې بیا دغه هغه ول روا
0: د خوښې خبره ده. خو دا ده چې واقعي خبره دا ده چې زمونږ د انار او د لیمبو والا فیسواش نه دی په دې ټول کوارټ او په دې بنو ډیویژن کې ګوره یو برینډ دی پوه شوې کنه الحمدلله
3: ډېر استاد چې تا خو مو شایل چې چا خر وړاله کني دا بیس پور په مهال چې دا دینه زه ډېر او رات څخه راځي چې تو شمال وسر وسل مو چې هو مسلمانونه هغه دي چې څوک وایي چې مونږ سم خرو په چانه مې بښتنه کوله هر څه ته مې بښایل
0: زنده با الله دې خوشاله لره قدر منو سيږي. بل تاسو د شیمپو خبرو کدا سې کار بو کې لای بي بي چې دا ځل با لکه شیمپو خو د کیراتین والے استعمال او چې سر کې دي خشکی دا به ختميږي. دا اصل کې د انسان سرمن سر خشک شي نو دا غینه پوسټه کې کیږي ته سو خشکی وي سو کدا په خو دا چې په ویختو کې راشي یقینا چې ویخته خارا خم کې سر هم ویختم غورځيږي. دې سره زمونږ هاي خپل تیل استعمال کړل غ خرچو کې خیر دی ان شاء الله. امید در رب عزوجل نه ساته چې ان شاء الله دا مسله بدی ټکیږي. ها
3: بابا جان دا ما شایون مې تر ور پښیم په پسته ستاسو شو دا به یو خو تاسو هم لوي چې نه سال ور په لور نه هوي چې نه ستنه تاسو سه شم پور غلی و امه مې تر ور لا خو سه خو یې هډه را کوم به حدا لا کوي واره چې کوم دې دوا ما رسدا سه خو دې تاسو به هم دک مې وایلا دا هم را صاف کړی
0: ته په خوده یقین وکړه چې دا وخت زمام غرزې دل ښه خو چې کله نه ما دا هاي کب نه داتې لکه شیمپو خاص مونږ نار مل استعمالو خو چې کله دا تیل ما شروع کړی دا هاي کب نه تیل کنه ته په الله یقین وکړه کنه زه دومره خوشاله ما په خوده یقین وکړه زما یو وخت نه غرزېږي نه د وینځلو ټایم غرزېږي نه د
3: کوم تو صاحب مې راوي چې نسبې مې سکن په لاسه پاتې مې کوله غاټ کمې کې لیکه نشتا دا اوس به سره کا سره کای ته هم چې روغ نه چې وروړي کنه.
0: ها ها نو بس ټیک دی ان شاء الله زما پوره کوشش دا دی چې زلک بنو ته کرکټ ویزو ټوکم زکه زتلې مې نیمه او تا د پتره ګرمي ډیره دا ولکان خدا سي دي چې زمونږ کوم ولکان دینن سبا خدا سي خلک دي چې بس ارسلې د پیسې غلې چې پیسې ولا ورکې نو خسر کې بیا ورې کنه او که پیسې ولا ورکې نو درغلي د سر کې مونږ ډیر په ایمانداري باندې دلته کار کوو. مونږ ګوره خلک بیماران دي مونږ نه غواړو چې خلکو ته تکلیف مې لاو شي لکه تو بار بار دکان ته زی که زه سلمان ته اوشل پیری مې ما ناغه ما تو زه کرک ته تلم ما ته خو دا پته نشته چې یاره دادله ورغلې دې نه ورغلې خو به حال ان شاء الله چې تاسو شکایت مونږ تر ورسې کې زړه لري کله کانو ته ګروپ کې میسج کوم.
3: نه نه دا یې امر شیم په نو نه نه په سره مې کوله دې په سار مو دمره ته ون وخت دې درې شیم په مې بدل کړ بیا غو راست رغله په کار انسان ته ویل چې اوسه تا کاسه چې زکیم شایغونه بچو شیم په رغله لږه مسکین په لاس پاته کوله اوسه غانو مو ته
0: سکین پالش خمنه والله کرشته خبره روان دي کې کنه هغه بالکل ملاوي کې نه دومره شاټي منګه دا سٹارټ نه 50 کاټنه جوړ کومه چې خرسي کې کنه خرسي کې هغه په الله یقینو کې په لاس ورځو کې دنه خرشه وي دي اوس هم دوباره اډر ورکړې دي ان شاء الله.
3: ما اوس مومه بکریم او شکر دي چې ساشه ده هوځي نور ته مشره نه کېږي ځان چې سکین پالش په هشي
0: سکین پالش خدا سره په خوده یقینو کې په خپل ما په دې لاسونو باندې ته په خوده یقینو کې الله گواه دي چې ما په لاسونو باندې په غټ اختر په دوی مورز باندې لګولې او قسم په خدای نه دی یو هفته وړاندې پورم زما لسونه چې کم دی دغه لکه زه توس غاړې دم نه ما دوباره به ولګول پوه شوې. ته یې
3: زه خو مو په چارو زړه چې ارڅ شپه ما نه لګو هم رو سه هرو به هم چې دغه به سره په ترای کی
0: ان شاء الله ان شاء الله. ډېر مهرباني ډېر شکریا خوشاله اوسې لایبي ان شاء الله تیل استعمال کړه ویختو مسله دې ختميږي. ها
3: بس هغه کوا دا وڅ سره پاتہ کوا کدي کو نه تایر وړي سمو واتساپ نمبر خو دې سره شتا دا کلا کلا هم میسج دې تا کوم سم په پکچر میچ در سند
0: و والله بس ما ته خودمره واتساپونه راځي بس دې سره خاص ګوره منه خو البته ز سید ان شاء الله به سره زرا به تکوم خخوري
3: دا مر په پنه مجا ما کلی کیو کوم یا غب دې کلا ادرا
0: درا به ان شاء الله وی بچ دا ګرمي تیر شي ان شاء الله درا به وی د خیر سره. ها
3: بس یو کوا مو چې په پوتینه شو دا مر په پنه مجا ما.

0: ਤਰਲਾ ਸਕੇ। ਪਤਾ ਦਾ ਦਰਮਾਨ ਹੋਮਿਓਪੈਥਿਕ ਸੈਂਟਰ ਨੈਜ਼ ਖੁਸ਼ਹਾਲ ਖਾਨ ਖਟਕ ਯੂਨੀਵਰਸਿਟੀ ਹੀਰੋ ਜਨਰਲ ਸਟੋਰ ਤਾ ਬਿਲਕੁਲ ਮਖਾਮਾ। ਮੋਬਾਈਲ ਨੰਬਰ ਏ ਦੇ 0331-12-12-413।
1: आपका अपना रेडियो, रेडियो में 88.4 नेटवर्क।